0: Superfan Dan of Monterey Bay Football Club Union, and I listen to KRML because it's community-based radio for the better of the Monterey Peninsula. Come on, Union.
1: ਐ ਕਿਆ ਸਾਡੀ ਆਸ਼ਾ ਜਿਹਨਾਂ ਸਾਡੀਆਂ ਸੁੱਖ ਸੁਬੇਲੀਆਂ ਨੂੰ ਦਿਨ ਰਾਤ ਮਨਾਉਂਦੀ ਏ ਕਿਮਰ ਕਰਕੇ।